ਆਖਦ ਜਹਾਨ ਤੈਨੂੰ ਡੁੱਲਾ ਚੂਰਮਾ ਕੁੜਦ ਮਦਾਨੇ ਵੈਰੀਆਂ ਦਾ ਚੂਰਮਾ ਲੁੱਟ ਲੈਣਾ ਬੇਗਮਾਂ ਨੂੰ ਤੰਬੂ ਤਾਣ ਕੇ ਡੁੱਲਿਆ ਬੇਟੋ ਕਰਾਚੀ ਕਾਈ ਆਣ ਕੇ ਰਾਹ ਦੇ ਵਿੱਚ